ਜਿਨ ਮਰਵਾਣਾ ਕੀਤਾ ਹਰ ਪਾਸੇ ਜੀ ਕਰੇ ਪਹਿਲਾਂ ਮੈਨੂੰ ਚੇਸ ਕਵੇ ਫਿਰ ਕ੍ਰੇਜ਼ੀ ਮੈਨੂੰ ਦੱਸੇ ਬਲੇਮ ਕੀ ਆਈ ਯੂ ਟ੍ਰਾਈ ਟੂ ਪਲੇ ਤੇਰੇ ਕਿਵੇਂ ਆਵਾਣਾ ਪਿੱਛੇ ਤੇਰੀ ਖੁਸ਼ਬੂ ਮੈਨੂੰ ਖਿੱਚੇ ਤੈਨੂੰ ਦੱਸਾਂ ਕੀ ਮੇਰੇ ਕਿੱਸੇ ਸਭ ਕੁਝ ਵੱਖਰਾ ਦਿੱਸੇ